0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ ਕਲਮ ਦੇ ਧਨੀ ਸੰਤ ਸਿੰਘ ਸੇਖੋਂ। ਸਾਡੇ ਅੱਜ ਦੇ ਵਾਰਤਾਕਾਰ ਹੋਣਗੇ ਡਾਕਟਰ ਜਸਵਿੰਦਰ ਕੌਰ ਵਿੰਦਰਾ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਲੋਕ ਗੀਤ। ਦੋਸਤੋ, ਅੱਜ ਦੇ ਆਪਸ ਵਿੱਚ ਜੁੜੇ ਅਤੇ ਟੈਕਨੋਲੋਜੀ ਆਧਾਰਿਤ ਸੰਸਾਰ ਵਿੱਚ ਡਿਜੀਟਲ ਸਾਖਰਤਾ ਸਾਡੇ ਸਾਰਿਆਂ ਲਈ ਇੱਕ ਬੁਨਿਆਦੀ ਹੁਨਰ ਬਣ ਗਈ ਹੈ। ਨੌਜਵਾਨਾਂ ਲਈ ਇਹ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਉਹਨਾਂ ਨੂੰ ਬਾਕੀ ਡਿਜੀਟਲ ਦੁਨੀਆ ਨਾਲ ਵਧਣ ਫੁੱਲਣ ਅਤੇ ਮੁਕਾਬਲਾ ਕਰਨ ਦੇ ਲੋੜੀਂਦੇ ਹੁਨਰ ਦਾ ਲੈਸ ਕਰਦੀ ਹੈ। ਡਿਜੀਟਲ ਸਾਖਰਤਾ ਔਨਲਾਈਨ ਸਰੋਤਾਂ ਅਤੇ ਵਰਚੁਅਲ ਸਿਖਲਾਈ ਤੱਕ ਪਹੁੰਚ ਬਣਾ ਕੇ ਵਿੱਦਿਅਕ ਮੌਕੇ ਖੋਲ੍ਹਦੀ ਹੈ। ਨੌਕਰੀ ਬਾਜ਼ਾਰ ਵਿੱਚ ਕੰਪਿਊਟਰ ਸਾਖਰਤਾ ਹੁਨਰ ਅਤੇ ਡਿਜੀਟਲ ਸਾਧਨਾਂ ਨਾਲ ਮੁਹਾਰਤ ਕਰੀਅਰ ਦੀ ਤਿਆਰੀ ਲਈ ਇੱਕ ਜ਼ਰੂਰੀ ਸਾਧਨ ਹੈ। ਇਸ ਤੋਂ ਇਲਾਵਾ ਡਿਜੀਟਲ ਸਾਖਰਤਾ ਖੋਜੀ ਸੋਚ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਨੌਜਵਾਨਾਂ ਨੂੰ ਭਰੋਸੇਯੋਗ ਜਾਣਕਾਰੀ ਨੂੰ ਸਮਝਣ ਅਤੇ ਤਕਨੀਕੀ ਤਬਦੀਲੀਆਂ ਦੇ ਅਨੁਕੂਲ ਹੋਣ ਵਿੱਚ ਮਦਦ ਕਰਦੀ ਹੈ। ਸੋ ਅੱਜ ਦੀ ਲੋੜ ਹੈ ਕਿ ਅਸੀਂ ਸਾਰੇ ਡਿਜੀਟਲ ਤੌਰ 'ਤੇ ਸਾਖਰ ਹੋ ਕੇ ਦੁਨੀਆ ਦੇ ਹਾਣ ਦੇ ਬਣੀਏ। ਡਿਜੀਟਲ ਸਾਖਰ ਹੋਣ ਦੇ ਨਾਲ ਨਾਲ ਸਾਨੂੰ ਵਿਰਸੇ ਵਿੱਚ ਮਿਲੀ ਸਿੱਖਿਆ ਦੇ ਵੀ ਜਾਣਕਾਰ ਹੋਣਾ ਚਾਹੀਦਾ ਹੈ। ਖਾਸ ਕਰਕੇ ਸਾਡੇ ਵਿਦਵਾਨ ਲੇਖਕਾਂ ਦੀ ਜੀਵਨ ਜਾਚ ਸਾਡੀ ਪ੍ਰੇਰਣਾ ਸਰੋਤ ਬਣ ਸਕਦੀ ਹੈ। ਇਸੇ ਮਕਸਦ ਲਈ ਅੱਜ ਅਸੀਂ ਇੱਕ ਵਾਰਤਾ ਲੈ ਕੇ ਹਾਜ਼ਰ ਹੋਏ ਹਾਂ ਕਲਮ ਦੇ ਧਨੀ ਸੰਤ ਸਿੰਘ ਸੇਖੋਂ। ਸਾਡੇ ਅੱਜ ਦੇ ਵਾਰਤਾਕਾਰ ਨੇ ਡਾਕਟਰ ਜਸਵਿੰਦਰ ਕੌਰ ਵਿੰਦਰਾ।
1: ਪੰਜਾਬੀ ਸਾਹਿਤ ਦਾ ਮੁੱਢ ਬੰਨਣ ਵਾਲੇ ਸਾਹਿਤਕਾਰਾਂ ਵਿੱਚੋਂ ਇੱਕ ਵੱਡਾ ਨਾਂ ਸੰਤ ਸਿੰਘ ਸੇਖੋਂ ਦਾ ਹੈ। ਇਸ ਨੇ ਪੰਜਾਬੀ ਸਾਹਿਤ ਦੀਆਂ ਅਨੇਕ ਵੰਨਗੀਆਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਭਾਵੇਂ ਉਹ ਕਹਾਣੀ, ਨਾਟਕ ਅਤੇ ਆਲੋਚਨਾ ਹੋਵੇ ਅਤੇ ਭਾਵੇਂ ਇਤਿਹਾਸ ਦੇ ਅਨੁਵਾਦ ਕਾਰਜ, ਸਾਰੀਆਂ ਹੀ ਵੰਨਗੀਆਂ ਵਿੱਚ ਸੰਤ ਸਿੰਘ ਸੇਖੋਂ ਅੱਵਲ ਰਿਹਾ। 1908 ਵਿੱਚ ਜੰਮੇ ਸੰਤ ਸਿੰਘ ਸੇਖੋਂ ਨੇ ਵੰਡ ਦਾ ਦੁਖਾਂਤ ਝੱਲਿਆ। ਉਹ ਪ੍ਰਗਤੀਸ਼ੀਲ ਲੇਖਕਾਂ ਦੀ ਲਹਿਰ ਤੋਂ ਪ੍ਰਭਾਵਿਤ ਸੀ। ਮਾਰਕਸਵਾਦ ਦਾ ਵਿਸ਼ਵਾਸੀ ਹੋਣ ਕਾਰਨ ਉਸ ਦੀਆਂ ਸਾਰੀਆਂ ਲਿਖਤਾਂ ਵਿੱਚ ਇਹ ਰੰਗ ਝਲਕਦਾ ਨਜ਼ਰ ਆਉਂਦਾ ਹੈ, ਭਾਵੇਂ ਉਹ ਕਹਾਣੀ, ਨਾਟਕ ਜਾਂ ਆਲੋਚਨਾ ਪੱਖ ਹੋਵੇ। ਸੰਤ ਸਿੰਘ ਸੇਖੋਂ ਨੇ ਜਿਸ ਵੇਲੇ ਕਹਾਣੀ ਲਿਖਣੀ ਸ਼ੁਰੂ ਕੀਤੀ, ਉਸ ਦੌਰ ਵਿੱਚ ਆਦਰਸ਼ਵਾਦੀ ਕਹਾਣੀ ਲਿਖੀ ਜਾ ਰਹੀ ਸੀ, ਜਿਸ ਵਿੱਚ ਕੇਂਦਰੀ ਪਾਤਰ ਨਾਇਕਤਵ ਦੇ ਗੁਣਾਂ ਅਤੇ ਪੱਖਾਂ ਦੀ ਨਿਸ਼ਾਨਦੇਹੀ ਕਰਦਾ ਸੀ। ਸੁਜਾਨ ਸਿੰਘ ਵਾਂਗ ਸੇਖੋਂ ਨੇ ਸਧਾਰਨ ਬੰਦੇ ਨੂੰ ਆਪਣੀ ਕਹਾਣੀ ਦੇ ਕੇਂਦਰ ਵਿੱਚ ਰੱਖਿਆ। ਇਸ ਸਮੇਂ ਦੌਰਾਨ ਪੰਜਾਬੀ ਕਥਾ ਸਾਹਿਤ ਵਿੱਚ ਵਿਸ਼ੇ ਵਸਤੂ ਅਤੇ ਰੂਪ ਦੇ ਪੱਖੋਂ ਬਹੁਤ ਲਹਿਰਾਂ ਉੱਠੀਆਂ, ਜਿਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਬਹੁਤ ਕੁਝ ਨਵਾਂ ਦਿੱਤਾ। ਸੇਖੋਂ ਨੇ ਪੰਜਾਬੀ ਕਹਾਣੀ ਨੂੰ ਨਿੱਕੀ ਕਹਾਣੀ ਵਜੋਂ ਸਥਾਪਿਤ ਕਰਨ ਵਿੱਚ ਜੋ ਗਲਪ ਯੁਗਤਾ

60 65 ਵਰੇ ਪਹਿਲਾਂ ਸਿਰਜੀਆਂ ਸਨ ਉਹ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹਨ। ਸਿੱਖੋ ਨੇ ਪੰਜਾਬੀ ਸਾਹਿਤ ਨੂੰ ਕਾਮੇ ਤੇ ਯੋਧੇ, ਸਮਾਚਾਰ, ਬਾਰਾਦਰੀ, ਅੱਧੀ ਵਾਟ, ਤੀਜਾ ਪਹਿਰ ਤੇ ਸਿਆਣਪਾ ਜੇ 5 ਕਹਾਣੀ ਸੰਗ੍ਰਹਿ ਦਿੱਤੇ। ਉਸ ਨੇ ਸਭ ਤੋਂ ਪਹਿਲਾਂ ਤਤਕਾਲੀ ਪ੍ਰਸਥਿਤੀਆਂ ਨੂੰ ਸਾਹਿਤਿਕ, ਕਲਾਤਮਕ ਤੇ ਕਥਾਤਮਕ ਢੰਗ ਨਾਲ ਪੇਸ਼ ਕੀਤਾ ਤੇ ਰੂੜੀਵਾਦੀ ਯਥਾਰਥਵਾਦ ਦੀ ਥਾਂ ਤੇ ਵਿਗਿਆਨਿਕ ਯਥਾਰਥਵਾਦ ਨੂੰ ਅਪਣਾਇਆ। ਉਸਨੇ ਪਹਿਲੀ ਵਾਰ ਪੇਂਡੂ ਜੀਵਨ ਦੀਆਂ ਘਟਨਾਵਾਂ ਨੂੰ ਆਪਣੀ ਕਥਾ ਵਸਤੂ ਬਣਾ ਕੇ ਸੱਭਿਆਚਾਰਿਕ ਰੰਗਤ ਪ੍ਰਦਾਨ ਕੀਤੀ। 1943 ਵਿੱਚ ਪ੍ਰਕਾਸ਼ਿਤ ਪਹਿਲੇ ਕਹਾਣੀ ਸੰਗ੍ਰਹਿ ਸਮਾਚਾਰ ਵਿੱਚ ਪੱਤਾ ਕਹਾਣੀ ਅਜਿਹੀ ਪਹਿਲੀ ਨਿਕਰੀ ਹੁਨਰੀ ਕਹਾਣੀ ਹੈ ਜੋ ਕਿਸਾਨ ਦੀ ਮਨੋ ਸਮਾਜਿਕ ਸਥਿਤੀ ਨੂੰ ਪੇਸ਼ ਕਰਨ ਦੀ ਪਹਿਲ ਕਰਦੀ ਹੈ। ਸਿੱਖੋ ਨੇ ਕਹਾਣੀ ਵਿੱਚ ਅਜਿਹੀ ਲੀਹ ਪਾਈ ਜਿਸ ਦਾ ਅਨੁਸਰਣ ਅੱਜ ਵੀ ਪੰਜਾਬੀ ਕਹਾਣੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਇਸੇ ਪ੍ਰਸੰਗ ਵਿੱਚ ਉਸ ਦੀਆਂ ਹੋਰ ਕਹਾਣੀਆਂ ਹਲਵਾ, ਇੱਕ ਯੋਧੇ ਦਾ ਚਲਾਣਾ, ਕਿਰਸਾਨ ਤੇ ਕਾਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਸਿੱਖੋ ਸਧਾਰਨ ਬੰਦਿਆਂ ਦੀ ਸਧਾਰਨਤਾ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਉਸਦੀ ਕਹਾਣੀ ਵਿੱਚ ਦੂਜੇ ਪੱਖਾਂ ਦੇ ਮੁਕਾਬਲੇ ਆਰਥਿਕ ਪੱਖ ਉੱਤੇ ਵਧੇਰੇ ਬਲ ਦਿੱਤਾ ਗਿਆ। ਉਸਦੀਆਂ ਕਹਾਣੀਆਂ ਵਿੱਚ ਸਦੀਵੀ ਅਮਨ ਦੀ ਤਾਂਘ ਹੈ ਜੋ ਮਨੁੱਖ ਦੇ ਭਲੇ ਦੀ ਕਾਮਨਾ ਕਰਦੀ ਹੈ। ਇਹਨਾਂ ਵਿੱਚੋਂ ਮੰਜਦਾਰ, ਆਸ ਦਾ ਜਨਮ, ਨਮਕ ਹਰਾਮ, ਭੂਤਾਂ ਦੀ ਖੇਡ ਆਦਿ ਕਿੰਨੀਆਂ ਹੀ ਕਹਾਣੀਆਂ ਦਾ ਸਹਿਜ ਪਾਠ ਉਸਦੇ ਵਿਚਾਰਧਾਰਾਈ ਆਧਾਰ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ। ਨਮਕ ਹਰਾਮ ਵਿੱਚ ਆੜਤੀਆਂ ਵੱਲੋਂ ਕਾਟ ਦੀ ਆੜ ਵਿੱਚ ਹੋ ਰਹੀ ਲੁੱਟ ਦਾ ਵਰਣਨ ਹੈ। ਆੜਤੀ ਘਰ ਬੈਠੇ ਹੀ ਸਾਧਨ ਸੰਪੰਨ ਬਣੀ ਜਾ ਰਹੇ ਹਨ। ਕਿਸਾਨ ਤਣਾਓਮਈ ਸਥਿਤੀ ਭੋਗ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਆਰਥਿਕ ਮੰਦੀ ਸਧਾਰਨ ਬੰਦੇ ਦੀ ਜ਼ਿੰਦਗੀ ਵਿੱਚ ਨਿਰਾਸਾ ਪੈਦਾ ਕਰਦੀ ਹੈ। ਸਿੱਖੋ ਦੀ ਕਹਾਣੀ ਪੱਖੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਸਨੇ ਬੌਧਿਕ ਪੱਧਰ 'ਤੇ ਸਾਹਿਤ ਸਿਰਜਣਾ ਕਰਕੇ ਮਨੁੱਖੀ ਮਨ ਦੀਆਂ ਹਨੇਰੀਆਂ ਗੁੰਝਲਾਂ ਨੂੰ ਪੱਤਾ, ਅਣਜੰਮੇ, ਪੇਮੀ ਦੇ ਨਿਆਣੇ, ਮੁੜ ਵਿਧਵਾ, ਵਰੋਲਾ ਜਿਹੀਆਂ ਕਹਾਣੀਆਂ ਵਿੱਚ ਖੋਲ੍ਹਣ ਦਾ ਯਤਨ ਕੀਤਾ। ਇਸ ਦੇ ਨਾਲ ਹੀ ਉਸਨੇ ਸਮਾਜਿਕ ਸਮੱਸਿਆਵਾਂ ਬਾਰੇ ਬੁਨਿਆਦੀ ਨੁਕਤੇ ਚੁੱਕੇ ਅਤੇ ਉਹਨਾਂ ਨੂੰ ਗਤੀਸ਼ੀਲਤਾ ਦੇ ਨਿਯਮਾਂ ਦੀ ਸੂਝ ਵੀ ਪ੍ਰਦਾਨ ਕੀਤੀ। ਉਸਦੇ ਪਾਤਰ ਕਾਮੇ ਅਤੇ ਕਿਸਾਨ ਤਾਂ ਹਨ ਪਰ ਮਜ਼ਦੂਰ ਨਹੀਂ। ਉਹ ਕਹਿੰਦਾ ਹੈ, ਮੈਂ ਆਪਣੇ ਪਾਠਕਾਂ ਅੱਗੇ ਅਜਿਹੇ ਕਿਰਤੀ ਕਿਸਾਨ ਦੇ ਚਿੱਤਰ ਨਹੀਂ ਰੱਖਣਾ ਚਾਹੁੰਦਾ ਜਿਹੜੇ ਉਹਨਾਂ ਪਾਸੋਂ ਦਇਆ ਦੀ ਮੰਗ ਕਰਨ, ਜਿਹੜੇ ਆਖਣ ਮੇਰੇ ਬੱਚੇ 3 ਦਿਨ ਦੇ ਭੁੱਖੇ ਹਨ, ਮੇਰੀ ਧੀ ਦੀ ਕਮੀਜ਼ ਦੇ ਲੰਗਾਰ ਲੱਥੇ ਪਏ ਹਨ, ਮੇਰੀ ਇਸਤਰੀ ਦਾ ਬੱਚਾ ਹੋਣ ਵਾਲਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਸਦੇ ਪਾਤਰ ਹਾਰਦੇ ਨਹੀਂ। ਉਹ ਆਪਣੀਆਂ ਕਹਾਣੀਆਂ ਰਾਹੀਂ ਔਰਤ ਦੀ ਵਕਾਲਤ ਕਰਦਾ ਹੈ। ਉਸਨੇ ਮੁੜ ਵਿਧਵਾ, ਅਣਜੰਮੇ, ਵਿਦਿਆ ਦੀ ਮਨ ਮਨਾਈ, ਪਿਕਨਿਕ ਜਿਹੀਆਂ ਅਨੇਕ ਕਹਾਣੀਆਂ ਵਿੱਚ ਔਰਤ ਮਨ ਦੀਆਂ ਅੰਤਰੀ ਪਰਤਾਂ ਨੂੰ ਕਲਾਤਮਕ ਛੂਹਾਂ ਦੇ ਕੇ ਬਿਆਨ ਕੀਤਾ। ਕੰਮ ਕੇ ਚੰਮ ਵਿੱਚ ਉਹ ਔਰਤ ਦੇ ਸੁਪਨ ਦੀ ਥਾਂ 'ਤੇ ਪੈਰਾਂ ਉੱਤੇ ਖੜ੍ਹੇ ਹੋਣ ਨੂੰ ਵਧੇਰੇ ਤਰਜੀਹ ਦਿੰਦਾ ਹੈ। ਭਾਵੇਂ ਉਸਦੀਆਂ ਕਹਾਣੀਆਂ ਵਿੱਚ ਹਾਸ ਰਸ ਦਾ ਅਭਾਵ ਦਿਸਦਾ ਹੈ, ਪਰ ਕਥਾਤਮਕ ਤਣਾਅ ਉਗਾੜਨ ਲਈ ਉਹ ਵਿਅੰਗ, ਕਟਾਕਸ਼, ਮਖੌਲ, ਵਿਰੋਧਾਭਾਸ ਅਤੇ ਕਸ਼ਮਕਸ਼ ਦੀ ਯਥਾ ਵਰਤੋਂ ਕਰਦਾ ਹੈ। ਥੋੜ੍ਹੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਿੱਖੋ ਦੀਆਂ ਕਹਾਣੀਆਂ ਨੇ ਨਿੱਕੀ ਪੰਜਾਬੀ ਕਹਾਣੀ ਨੂੰ ਮਾਡਲ ਵਜੋਂ ਸਥਾਪਿਤ ਕੀਤਾ। ਉਸਨੇ ਆਪਣੀ ਕਥਾ ਯੁਕਤਾ ਰਾਹੀਂ ਮਨੁੱਖੀ ਬਿਰਤੀ ਨੂੰ ਸਮਾਜਕ, ਆਰਥਿਕ ਅਤੇ ਰਾਜਨੀਤਿਕ ਪਿਛੋਕਣ ਰਾਹੀਂ ਸਮਝਣ ਦਾ ਯਤਨ ਕੀਤਾ। ਕਹਾਣੀਕਾਰ ਵਾਂਗ ਸਿੱਖੋ ਬਹੁਤ ਵੱਡਾ ਨਾਟਕਕਾਰ ਰਿਹਾ। ਉਸਨੇ ਕਲਾਕਾਰ, ਨਾਰਕੀ, ਵਾਰਸ, ਭੂਮੀਦਾਨ, ਮੋਇਆ ਸਾਰ ਨਕਾਈ, ਬੇੜਾ ਬੰਧ ਨਾ ਸਕਿਓ, ਬਾਬਾ ਬੋੜ, ਨਲ ਦਮਿਅੰਤੀ, ਮਿੱਤਰ ਪਿਆਰਾ, ਸਿਆਲਾਂ ਦੀ ਨੱਡੀ, ਬੰਦਾ ਬਹਾਦਰ ਜੇ ਪੂਰੇ ਨਾਟਕਾਂ ਦੀ ਸਿਰਜਣਾ ਕੀਤੀ। ਉਸਨੇ ਤੱਪਿਆ ਕਿਉਂ ਖੱਪਿਆ, ਨਾਟ ਸੁਨੇਹੇ, ਸੁੰਦਰ ਪਤ, 6 ਘਰ ਜੇ ਇਕਾਂਗੀ ਸੰਗ੍ਰਹਿਾਂ ਦੀ ਰਚਨਾ ਕੀਤੀ। ਉਸਦੀਆਂ ਬਾਕੀ ਰਚਨਾਵਾਂ ਵਾਂਗ ਨਾਟਕ ਵਿੱਚੋਂ ਵੀ ਉਸਦਾ ਮੌਲਿਕ ਸਿਧਾਂਤ ਉੱਭਰ ਕੇ ਸਾਹਮਣੇ ਆਉਂਦਾ ਹੈ। ਉਸਨੇ ਪਹਿਲੇ ਤੋਂ ਮੌਜੂਦ ਭਾਰਤੀ ਅਤੇ ਪੰਜਾਬੀ ਨਾਟਕ ਦੀ ਇੱਕ ਵੱਡੀ ਪਰੰਪਰਾ ਦੇ ਬਾਵਜੂਦ ਇੱਕ ਵੱਖਰੀ ਤਰ੍ਹਾਂ ਦਾ ਨਾਟਕ ਲਿਖਿਆ। ਉਸਦੇ ਲਗਭਗ ਸਾਰੇ ਨਾਟਕ ਮਨੁੱਖ ਦੀਆਂ ਬੌਧਿਕ ਸਮੱਸਿਆਵਾਂ ਨਾਲ ਜੁੜੇ ਹੋਏ ਹਨ। ਸਿੱਖੋ ਦੇ ਨਾਟਕਾਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਉਸਦੇ ਨਾਟਕ ਰੰਗਮੰਚ ਉੱਤੇ ਖੇਡੇ ਨਹੀਂ ਜਾ ਸਕਦੇ। ਇਸ ਦਾ ਕਾਰਨ ਹੈ ਕਿ ਉਸਦੇ ਨਾਟਕ ਸਿਧਾਂਤ ਸਮਾਜ ਮੁਖੀ ਹਨ। ਉਹ ਕਲਾ ਮੁਖੀ ਨਹੀਂ, ਲੋਕ ਪੱਖੀ ਅਤੇ ਸਮਾਜ ਮੁਖੀ ਹੈ। ਉਸਦੇ ਨਾਟਕਾਂ ਵਿੱਚੋਂ ਬੌਧਿਕ ਸੋਹਜ ਉਤਪੰਨ ਹੁੰਦਾ ਹੈ ਜੋ ਉਸਦੀ ਸਫਲਤਾ ਹੈ।

0: ਉਸ ਦੇ ਨਾਟਕ ਕਲਾਕਾਰ ਬਾਬਾ ਬੋਹੜ ਜਾਂ ਇੱਕ ਐਤਵਾਰ ਸਾਰਿਆਂ ਵਿੱਚੋਂ ਪਾਠਕਾਂ ਨੂੰ ਵਿਸ਼ੇਸ਼ ਤਰ੍ਹਾਂ ਦਾ ਰਸ ਮਿਲਦਾ ਹੈ। ਸਿੱਖ ਉਹਦਾ ਨਾਟਕ ਘਟਨਾ ਪ੍ਰਧਾਨ ਨਹੀਂ, ਵਿਚਾਰ ਪ੍ਰਧਾਨ ਹੈ। ਪਾਠਕ ਦਰਸ਼ਕ ਨੂੰ ਘਟਨਾ ਪ੍ਰਪੰਚ ਨਾਲ ਜੋੜ ਕੇ ਰੱਖਣਾ ਸੌਖਾ ਹੁੰਦਾ ਹੈ ਪਰ ਵਿਚਾਰ ਨਾਲ ਜੋੜ ਕੇ ਰੱਖਣਾ ਮੁਸ਼ਕਲ ਹੁੰਦਾ ਹੈ। ਪਰ ਇਹ ਕਾਰਜ ਸਿੱਖ ਉਹਨੇ ਸਿੱਧਕ ਦਿੱਲੀ ਅਤੇ ਦ੍ਰਿੜਤਾ ਨਾਲ ਆਪਣੇ ਨਾਟਕਾਂ ਅਤੇ ਇਕਾਂਗੀਆਂ ਵਿੱਚ ਨਿਭਾਇਆ। ਉਸਨੇ ਪੰਜਾਬ ਦੇ ਇਤਿਹਾਸ ਅਤੇ ਮਿਥਿਹਾਸ ਨੂੰ ਆਪਣੇ ਨਾਟਕਾਂ ਵਿੱਚ ਅਜੋਕੇ ਸੰਦਰਭਾਂ ਵਿੱਚ ਰੂਪਾਂਤਰਿਤ ਕਰਕੇ ਨਵੇਂ ਅਰਥਾਂ ਦਾ ਸੰਚਾਰ ਕੀਤਾ। ਕਲਾਕਾਰ ਵਿੱਚ ਉਸਨੇ ਜ਼ਬਰਦਸਤ ਮਿੱਥ ਰੂਪਾਂਤਰਣ ਕਰਕੇ ਆਧੁਨਿਕ ਸਮੇਂ ਵਿੱਚ ਪਤੀ ਪਤਨੀ ਦੇ ਰਿਸ਼ਤੇ ਨੂੰ ਪੁਨਰ ਪਰਿਭਾਸ਼ਿਤ ਕਰਦੇ ਹੋਏ ਇਸਤਰੀ ਦੇ ਸੁਤੰਤਰ ਅਸਤਿਤਵ ਨੂੰ ਉਭਾਰਿਆ। ਦਮਿਅੰਤੀ ਬਾਰੇ ਉਸਦਾ ਮੰਨਣਾ ਹੈ ਕਿ ਨਲ ਮਨੁੱਖ ਹੈ ਅਤੇ ਦਮਿਅੰਤੀ ਧਰਤੀ ਅਤੇ ਦੇਵਤੇ ਪ੍ਰਕਿਰਤੀ ਦੀਆਂ ਵੱਖ ਵੱਖ ਸ਼ਕਤੀਆਂ। ਇਤਿਹਾਸਿਕ ਨਾਟਕ ਬੇੜਾ ਬੰਦ ਨਾ ਸਕਿਓ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਹੋਈ ਬੁੜਛਾ ਗਰਦੀ ਵਿਖਾਈ। ਮੋਇਆ ਸਾਰ ਨਕਾਈ ਵਿੱਚ ਉਸਨੇ ਪੰਜਾਬੀ ਕੌਮ ਦਾ ਦੁਖਾਂਤ ਪੇਸ਼ ਕੀਤਾ ਕਿ ਇਸ ਕੌਮ ਨੂੰ ਮਹਾਰਾਜੇ ਨੇ ਸਿਰਜਿਆ ਸੀ ਜਿਸ ਵਿੱਚ ਹਿੰਦੂ ਸਿੱਖ ਅਤੇ ਮੁਸਲਮਾਨ ਸਭ ਬਰਾਬਰ ਸਨ। ਮਿੱਤਰ ਪਿਆਰਾ ਵਿੱਚ ਉਹ ਬਰਤਾਨਵੀ ਸਾਮਰਾਜ ਦੇ ਵਿਰੁੱਧ ਦੇਸ਼ ਭਗਤਾਂ ਅਤੇ ਇਨਕਲਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਦਿਖਾਉਂਦਾ ਹੈ। ਵਾਰਸ ਵਿੱਚ ਮੁਗਲ ਰਾਜ ਦੇ ਪਤਨ ਤੋਂ ਸਿੱਖਾਂ ਦੀ ਤਾਕਤ ਅਤੇ ਚੜਾਓ ਨੂੰ ਪੇਸ਼ ਕੀਤਾ। ਉਸਦੇ ਨਾਟਕਾਂ ਵਿੱਚ ਘਟਨਾਵਾਂ ਟੱਕਰ ਅਪ੍ਰਤਿਅਖ ਅਤੇ ਵਿਚਾਰਾਂ ਦਾ ਟਕਰਾਓ ਪ੍ਰਤਿਅਖ ਰੂਪ ਵਿੱਚ ਸਾਹਮਣੇ ਆਉਂਦਾ ਹੈ। ਥੋੜ੍ਹੀ ਵਿੱਚ ਕਿਹਾ ਜਾਏ ਤਾਂ ਉਸਦਾ ਨਾਟਕ ਵਿਚਾਰ ਪ੍ਰਧਾਨ ਹੋਣ ਕਾਰਨ ਦਾਰਸ਼ਨਿਕ ਨਾਟਕ ਹੋ ਨਿਬੜਦਾ ਹੈ। ਇਸ ਤਰ੍ਹਾਂ ਉਸਨੇ ਨਾਟਕ ਨੂੰ ਇੱਕ ਵੱਖਰੀ ਵਿਧਾ 'ਚ ਢਾਲ ਕੇ ਉਸ ਨੂੰ ਇੱਕ ਨਵਾਂ ਸਰੂਪ ਦਿੱਤਾ ਜਿਸ ਨਾਲ ਉਹ ਵਧੇਰੇ ਸੂਖਮ ਭਾਵੀ ਕਲਾਤਮਕ ਵਿਸ਼ਾਲਤਾ ਅਤੇ ਉੱਚ ਬੌਧਿਕ ਵਿਚਾਰਾਂ ਵਾਲਾ ਹੋ ਗਿਆ। ਸਿੱਖ ਉਹਦੀ ਕਲਾ ਸਾਧਨਾ ਉਦੋਂ ਤੱਕ ਅਧੂਰੀ ਰਹੇਗੀ ਜਦੋਂ ਤੱਕ ਉਸਦੀ ਆਲੋਚਨਾ ਦ੍ਰਿਸ਼ਟੀ ਦੀ ਗੱਲ ਨਾ ਕੀਤੀ ਜਾਏ। ਉਸਨੇ ਪੰਜਾਬੀ ਆਲੋਚਨਾ ਨੂੰ 5 ਤੋਂ ਵੱਧ ਪੁਸਤਕਾਂ ਦਿੱਤੀਆਂ। ਪੰਜਾਬੀ ਆਲੋਚਨਾ ਦਾ ਮੁੱਢ ਬੰਨ੍ਹਦੇ ਹੋਏ ਇੱਕ ਵਿਸ਼ੇਸ਼ ਵਿਸ਼ਵ ਦ੍ਰਿਸ਼ਟੀਕੋਣ ਤੋਂ ਸਾਹਿਤ ਦਾ ਵਿਸ਼ਲੇਸ਼ਣ ਅਤੇ ਮੁਲਿਆਂਕਣ ਕੀਤਾ। ਉਸਨੇ ਪਹਿਲੀ ਵਾਰ ਦਵੰਦਵਾਦੀ ਪਦਾਰਥਵਾਦ ਨੂੰ ਆਪਣੀ ਆਲੋਚਨਾ ਦ੍ਰਿਸ਼ਟੀ ਦਾ ਆਧਾਰ ਬਣਾਉਂਦੇ ਹੋਏ ਸਾਹਿਤਿਕ ਕ੍ਰਿਤ ਨੂੰ ਕਿਸੇ ਵਿਸ਼ੇਸ਼ ਸਮਾਜਿਕ ਇਤਿਹਾਸਿਕ ਪ੍ਰਸੰਗ ਵਿੱਚ ਰੱਖ ਕੇ ਵਾਚੇ ਜਾਣ ਦੀ ਵਿਗਿਆਨਿਕ ਵਿਧੀ ਦੀ ਸਥਾਪਨਾ ਕੀਤੀ। ਉਸਦੀ ਪੁਸਤਕ ਸਤਿਆਰਥ ਇਸ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ। ਇਸ ਵਿੱਚ ਉਹ ਭਾਰਤੀ ਕਾਵਿ ਸ਼ਾਸਤਰ ਨੂੰ ਆਧਾਰ ਬਣਾ ਕੇ ਕਵਿਤਾ ਦੀ ਸਿਰਜਣਾ ਕਰਨ ਅਤੇ ਪੜਚੋਲ ਕਰਨ ਦੀ ਹਿਦਾਇਤ ਕਰਦਾ ਹੈ ਪਰ ਉਸਨੇ ਪ੍ਰਗਤੀਵਾਦੀ ਵਿਚਾਰਧਾਰਕ ਕਸਵੱਟੀ ਉੱਤੇ ਅਮਲ ਕਰਨ ਉੱਤੇ ਵੀ ਜ਼ੋਰ ਦਿੱਤਾ। ਉਹ ਅਧਿਆਤਮਿਕ ਦਰਸ਼ਨ ਅਤੇ ਸਾਹਿਤ ਦੀ ਚਰਚਾ ਵੇਲੇ ਮਾਰਕਸਵਾਦੀ ਚਿੰਤਨ ਨੂੰ ਅਹਿਮੀਅਤ ਦਿੰਦਾ ਹੈ। ਉਹ ਅਜਿਹੇ ਸਾਹਿਤ ਨੂੰ ਇਤਿਹਾਸ ਅਤੇ ਸਮਾਜਿਕ ਸਾਰਥਕਤਾ ਉੱਤੇ ਪਰਖਣ ਉੱਤੇ ਜ਼ੋਰ ਦਿੰਦਾ ਹੈ। ਉਸ ਲਈ ਸਾਹਿਤ ਦਾ ਪ੍ਰਮੁੱਖ ਲਕਸ਼ ਕਲਿਆਣਕਾਰੀ ਹੋਣਾ ਹੈ। ਉਸ ਅਨੁਸਾਰ ਉਹਨਾਂ ਕਹਾਣੀਕਾਰਾਂ ਵਿੱਚ ਵਧੇਰੇ ਸੰਭਾਵਨਾ ਨਜ਼ਰ ਆਉਂਦੀ ਹੈ ਜੋ ਘਟਨਾ ਨੂੰ ਵਧੇਰੇ ਆਕਾਰ ਅਤੇ ਡੂੰਘਾਈ ਦਿੰਦੇ ਹਨ। ਉਸਨੇ ਸਾਹਿਤ ਆਲੋਚਨਾ ਦੀ 5 ਪੁਸਤਕਾਂ ਦੀ ਰਚਨਾ ਕੀਤੀ। ਇਹਨਾਂ ਤੋਂ ਇਲਾਵਾ ਸੇਖੋਂ ਨੇ ਲਹੂ ਮਿੱਟੀ ਅਤੇ ਬਾਬਾ ਅਸਮਾਨ ਨਾਵਲਾਂ ਦੀ ਰਚਨਾ ਕੀਤੀ। ਕਾਵਦੂਤ ਉਸਦਾ ਕਾਵਿ ਸੰਗ੍ਰਹਿ ਹੈ। ਉਸਨੇ ਪੰਜਾਬੀ ਇਤਿਹਾਸ ਨੂੰ ਸਮ੍ਰਿਧ ਕਰਦੇ ਹੋਏ ਪੰਜਾਬੀ ਬੋਲੀ ਦਾ ਇਤਿਹਾਸ ਲਿਖਿਆ ਜੋ ਬਹੁਤ ਹੀ ਮਹੱਤਵਪੂਰਨ ਪੁਸਤਕ ਹੈ। ਉਸਨੇ ਅਨੁਵਾਦ ਕਾਰਜ ਵਿੱਚ ਵੀ ਵਡਮੁੱਲਾ ਕਾਰਜ ਕੀਤਾ। ਅੰਗਰੇਜ਼ੀ ਭਾਸ਼ਾ ਦਾ ਪ੍ਰੋਫੈਸਰ ਹੋਣ ਕਾਰਨ ਉਸਨੇ ਅੰਗਰੇਜ਼ੀ ਵਿਦੇਸ਼ੀ ਸਾਹਿਤ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਜਿਸ ਵਿੱਚ ਸ਼ੇਕਸਪੀਅਰ ਦਾ ਅੰਤੋਨੀ ਅਤੇ ਕਲਪੋਤਰਾ, ਟੋਲਸਟਾਏ ਦਾ ਐਨਾ ਕੈਰੇਨੀਨਾ ਅਤੇ ਗੇਟੇ ਦਾ ਫਾਉਸਤ ਸ਼ਾਮਿਲ ਹੈ। ਉਸਨੇ ਗੁਰੂ ਨਾਨਕ ਬਾਣੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਵਾਰਤਕ ਵਿੱਚ ਉਸਦੇ ਲੇਖਾਂ ਦਾ ਵੀ ਸੰਗ੍ਰਹਿ ਮਿਲਦਾ ਹੈ। ਸਿੱਖ ਉਹਦੇ ਵੱਡ ਆਕਾਰੀ ਕਾਰਜ ਅਤੇ ਸਾਹਿਤਿਕ ਯੋਗਦਾਨ ਲਈ ਉਸਨੂੰ ਅਨੇਕ ਇਨਾਮ ਸਨਮਾਨਾਂ ਨਾਲ ਨਿਵਾਜਿਆ ਗਿਆ। ਮਿੱਤਰ ਪਿਆਰਾ ਲਈ ਉਸਨੂੰ 1972 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਪੰਜਾਬ ਸਰਕਾਰ ਵੱਲੋਂ ਕਈ ਇਨਾਮਾਂ ਦੇ ਨਾਲ ਭਾਰਤ ਸਰਕਾਰ ਵੱਲੋਂ 1987 ਵਿੱਚ ਪਦਮ ਸ਼੍ਰੀ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਡੀਲਿਟ ਨਾਲ ਸਨਮਾਨਿਆ ਗਿਆ। ਉੱਥੋਂ ਦੇ ਉੱਘੇ ਪ੍ਰੋਫੈਸਰ ਹੋਣ ਕਾਰਨ ਪੰਜਾਬੀ ਯੂਨੀਵਰਸਿਟੀ ਵਿੱਚ ਉਸਦੇ ਨਾਂ ਦੀ ਇੱਕ ਚੇਅਰ ਵੀ ਸਥਾਪਿਤ ਕੀਤੀ ਗਈ ਹੈ। ਸੰਤ ਸਿੰਘ ਸੇਖੋਂ ਦਾ ਪੰਜਾਬੀ ਸਾਹਿਤਕਾਰ ਹੋਣਾ ਪੰਜਾਬੀ ਸਾਹਿਤ ਲਈ ਵੱਡੇ ਮਾਣ ਦੀ ਗੱਲ ਹੈ।
1: ਹੁਣੇ ਤੁਸੀਂ ਡਾਕਟਰ ਜਸਵਿੰਦਰ ਕੌਰ ਬਿੰਦਰਾ ਹੋਰਾਂ ਤੋਂ ਇੱਕ ਵਾਰਤਾ ਸੁਣ ਰਹੇ ਸੀ, ਕਲਮ ਦੇ ਧਨੀ ਸੰਤ ਸਿੰਘ ਸੇਖੋਂ, ਤੇ ਆਓ ਹੁਣ ਸੁਣਦੇ ਹਾਂ ਇਹ ਲੋਕ ਗੀਤ। ਵੇ ਮੈਂ ਪਾਣੀ ਭਰਿੰਦੀ ਹਾਂ ਸੱਜਰਾ, ਜਿਸ ਨੂੰ ਆਵਾਜ਼ ਦਿੱਤੀ ਏ ਚੰਦਰਕਾਂਤਾ ਕਪੂਰ ਨੇ।

ਅਸੀਂ ਸੁਣ ਰਹੇ ਸੀ ਇਹ ਲੋਕ ਗੀਤ ਵੀ ਮੈਂ ਪਾਣੀ ਭਰਿੰਦੀਆਂ ਸੱਜਰਾ। ਹੁਣ ਪੇਸ਼ ਹੈ ਇਹ ਲੋਕ ਗੀਤ ਜੁਗਨੀ, ਜਿਸ ਨੂੰ ਆਵਾਜ਼ ਦਿੱਤੀ ਏ ਗੁਰਮੀਤ ਬਾਵਾ ਨੇ।

0: ਗੱਲ ਸੁਣ ਛੱਲਿਆ।
1: ਅਸੀਂ ਸੁਣ ਰਹੇ ਸੀ ਛੱਲਾ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: हम आकाशवाणी दिल्ली के इंद्रप्रस्थ चैनल से बोल रहे हैं। मीडियम वेव 366.3 मीटर अर्थात 819 किलोहर्ट्ज़ पर 1:40 होने को है। अब आप समाचार सुनेंगे।
1: नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਹੈ ਕਿ ਧਾਰਾ 370 ਅਤੇ 35 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਵਿਚ ਵਿਆਪਕ ਬਦਲਾਅ ਆਇਆ ਹੈ। ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸੰਸਦ ਦੀਆਂ ਦੋਵਾਂ ਸਭਾਵਾਂ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੜਕ ਆਵਾਜਾਈ ਤੇ ਸ਼ਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਰੀਬ 300 ਡਰਾਈਵਿੰਗ ਸਿਖਲਾਈ ਸਕੂਲ ਕਾਇਮ ਕੀਤੇ ਜਾਣਗੇ। ਹੋਰਮੁਸ ਪਣਜੋੜ ਨੂੰ ਮੁੜ ਖੋਲਣ ਲਈ ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਵਿਚ ਪ੍ਰਗਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਹੇਠਲੇ ਪੱਧਰ ਤੇ ਆਈਆਂ ਤੇ ਦੂਰਦਰਸ਼ਨ ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਹੈ ਕਿ 7 ਸਾਲ ਪਹਿਲਾਂ ਧਾਰਾ 370 ਤੇ 35 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੇ ਜੀਵਨ ਵਿਚ ਵਿਆਪਕ ਬਦਲਾਅ ਆਇਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬੁਨਿਆਦੀ ਢਾਂਚੇ ਦਾ ਪਸਾਰ ਹੋਇਐ। ਸਿੱਖਿਆ, ਸਿਹਤ ਸੰਭਾਲ, ਉਦਮਸ਼ੀਲਤਾ ਤੇ ਖੇਡਾਂ ਵਰਗੇ ਖੇਤਰਾਂ ਵਿਚ ਮੌਕੇ ਵਧੇ ਨੇ। ਉਨਾਂ ਕਿਹਾ ਕਿ ਔਰਤਾਂ, ਹਾਸ਼ੀਆਗਤ ਭਾਈਚਾਰਿਆਂ ਜਾਂ ਜਿਨ੍ਹਾਂ ਨੂੰ ਦਹਾਕਿਆਂ ਤੋਂ ਆਪਣੇ ਬੁਨਿਆਦੀ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਿਆ ਰਖਿਆ ਗਿਆ ਸੀ, ਉਨ੍ਹਾਂ ਨੂੰ ਸੰਵਿਧਾਨ ਦੀ ਪੂਰੀ ਵਰਤੋਂ ਨਾਲ ਅਧਿਕਾਰ ਪ੍ਰਾਪਤ ਬਣਾਇਆ ਗਿਐ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਦਿਨ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਦੇਸ਼ ਇਸ ਸਾਲ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਡਾ ਮੁਖਰਜੀ ਦੀ ਸੋਚ 5 ਅਗਸਤ 2019 ਨੂੰ ਇਤਿਹਾਸਕ ਤੌਰ ਤੇ ਪੂਰੀ ਹੋਈ। ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਨਾਲ ਨਾਲ ਲੱਦਾਖ ਦੀ ਤਰੱਕੀ ਪ੍ਰਤੀ ਅਤੇ ਯਕੀਨੀ ਬਣਾਉਣ ਲਈ ਕਿ ਹਰੇਕ ਨਾਗਰਿਕ ਨੂੰ ਵੱਡੇ ਸੁਪਨੇ ਦੇਖਣ, ਪ੍ਰਾਪਤ ਕਰਨ ਤੇ ਵਿਕਾਸ ਯਾਤਰਾ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲੇ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਅੱਜ ਧਾਰਾ 370 ਨੂੰ ਰੱਦ ਕਰਨ ਦੀ 7ਵੀਂ ਵਰ੍ਹੇਗੰਢ। 2019 ਵਿਚ ਅੱਜ ਦੇ ਹੀ ਦਿਨ ਜਦੋਂ ਧਾਰਾ 370, ਜਿਸ ਨੇ ਉਸ ਸਮੇਂ ਦੇ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ, ਨੂੰ ਸੰਸਦ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇਸ਼ ਦਾ ਇਕਲੌਤਾ ਰਾਜ ਸੀ ਜਿਸ ਦਾ ਧਾਰਾ 370 ਵਿਚ ਦਸੇ ਗਏ ਉਪਬੰਧਾਂ ਮੁਤਾਬਿਕ ਆਪਣਾ ਵੱਖਰਾ ਸੰਵਿਧਾਨ ਸੀ। ਇਹ ਇਕ ਅਸਥਾਈ ਉਪਬੰਧ ਸੀ ਜਿਸ ਨੇ ਰਾਜ ਨੂੰ ਵਿਸ਼ੇਸ਼ ਖੁਦਮੁਖਤਿਆਰ ਦਰਜਾ ਦਿੱਤਾ ਸੀ। ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਾਰੇ ਕੇਂਦਰੀ ਕਾਨੂੰਨ ਤੇ ਵੱਖ ਵੱਖ ਭਲਾਈ ਯੋਜਨਾਵਾਂ ਲਾਗੂ ਨੇ ਅਤੇ ਇਸ ਫੈਸਲੇ ਨੇ ਖੇਤਰ ਵਿਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਰਾਹ ਵੀ ਪੱਧਰਾ ਕੀਤੈ, ਜਿਸ ਨਾਲ ਵਿਕਾਸ ਦੀ ਸੰਭਾਵਨਾ ਵਧਦੀ ਏ। ਰਾਜ ਸਭਾ ਵਿਚ ਜੰਮੂ ਕਸ਼ਮੀਰ ਤੋਂ ਭਾਜਪਾ ਸੰਸਦ ਮੈਂਬਰ ਸਤਪਾਲ ਸ਼ਰਮਾ ਨੇ ਅੱਜ ਕਿਹਾ ਕਿ ਧਾਰਾ 370 ਨੂੰ ਰੱਦ ਕੀਤਾ ਜਾਣਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਇਤਿਹਾਸ 'ਚ ਇਕ ਅਹਿਮ ਕਦਮ ਏ। ਸੰਸਦ ਭਵਨ ਕੰਪਲੈਕਸ ਵਿਖੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਰੇਕ ਨਿਵਾਸੀ ਤੱਕ ਹੁਣ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚ ਰਹੇ ਨੇ।
2: आज ही के दिन 2019 में 370 को निरस्त किया गया और हम सब जानते हैं कि जिस ऊंचाइयों की तरफ आज जम्मू कश्मीर अग्रसर है वो अपने आप में दर्शाता है कि 370 हमारे ऊपर एक कलंक था, वो हट गया है। हमारी मातृशक्ति जिसकी शादी हमारे प्रदेश के बाहर होती थी, उनका हक जो था वो छिन जाता था, उनके प्रॉपर्टी राइट्स जो थे वो चले जाते थे। वाल्मीकि समाज के लोग, गोरखा समाज के लोग 370 हटने के बाद उनको उनका हक मिला है।
1: ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਅੱਜ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਵਿਘਨ ਪਿਆ। ਲੋਕ ਸਭਾ ਤੇ ਰਾਜ ਸਭਾ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਜਦੋਂ ਲੋਕ ਸਭਾ ਨੇ ਸਵੇਰੇ 11 ਵਜੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਸ੍ਰੀ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਪ੍ਰਸ਼ਨ ਕਾਲ ਦੇ ਸੁਚਾਰੂ ਸੰਚਾਲਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪ੍ਰਸ਼ਨਕਾਲ ਕਾਰਵਾਈ ਦਾ ਇਕ ਅਹਿਮ ਹਿੱਸਾ ਏ ਜੋ ਹਰ ਮੈਂਬਰ ਨੂੰ ਜਨਤਕ ਮੁੱਦੇ ਉਠਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
3: ਸੰਸਦ ਚਰਚਾ ਸੰਵਾਦ ਕੇ ਲਿਏ, ਆਪਕੇ ਵਿਚਾਰੋਂ ਕੀ ਅਭਿਵਿਅਕਤੀ ਕੇ ਲਿਏ, ਪ੍ਰਸ਼ਨਕਾਲ ਮੇਂ ਮਹੱਤਵਪੂਰਨ ਪ੍ਰਸ਼ਨ ਪੁੱਛੋ, ਕਈ ਵਿਭਾਗੋਂ ਕੇ ਮਹੱਤਵਪੂਰਨ ਪ੍ਰਸ਼ਨ ਹੈ, ਔਰ ਆਪ ਨਿਯੋਜਿਤ ਤਰੀਕੇ ਸੇ ਪੋਸਟਰਬਾਜ਼ੀ ਕਰਕੇ ਪ੍ਰਦਰਸ਼ਨ ਕਰਕੇ ਸਦਨ ਕੀ ਗਰਿਮਾ ਕੋ ਘਟਾਨਾ ਚਾਹਤੇ ਹੈ।
1: नीट मुद्दे ते विद्यार्थियों के विरोध मुजहरे दौरान कथित पुलिस कार्रवाई समेत कई मुद्दों ते विरोधी धिर के हंगामे तो बाद राज्यसभा भी दोपहर बाद 2 बजे तक मुलतवी कर दी गई। जदों दोपहर 12 बजे पहले मुलतवी तो बाद सभा जुड़ी तो सभापति सीबी राधाकृष्णन ने प्रश्नकाल शुरू किया। जिमनी सवालों के जवाब में सड़क आवाजाही ते शाहराह बारे मंत्री नितिन गडकरी ने कहा कि देश के वख-वख हिस्सों में ड्राइविंग सिखलाई स्कूल कायम किए जाएंगे। उन्होंने कहा कि सरकार ने पहला ही 300 अजिहे संस्थान खोलने की इजाजत दे दी। मंत्री ने इस गल ते जोर दिता कि देश करीब 22 लाख चालकां दी घाट दा सामना कर रहे। श्री गडकरी ने ड्राइवरां लई विज्ञानक सिखलाई दी महत्ता ते जोर दिता, खास करके लेन अनुशासन बनाए रखण अते ट्रैफिक नियमां दी पालना करन विच। उन्हां कहा कि सड़कां ते जाना बचाउण विच सही सिखलाई मुख भूमिका निभा सकदी ए। प्रश्नकाल दौरान विरोधी धिर दे मैंबर मुजाहरयां दौरान विद्यार्थियों विरुद्ध कथित पुलिस कार्रवाई ते केंद्रीय गृह मंत्री